0: ਪਾਕਿਸਤਾਨ ਮੈਂ ਥੋੜ੍ਹੇ ਡਾਲ ਕੇ ਆਤੇ ਫਜ਼ੂਲ ਲੋਕਾਂ ਦੇ ਅੱਗੇ ਦੇ ਆਉਂਦੇ ਨੇ, ਬਾਬੇ ਫੂਕੇ ਨੂੰ ਦੇ ਕੇ ਵੇਖਣ ਮੈਂ ਇੱਕ ਵਾਰੀ, ਤੁਸੀਂ ਤੱਕੋ ਤੁਹਾਡੀ ਜ਼ਿੰਦਗੀ ਬਦਲ ਜਾਏਗੀ,
1: ਅੱਲਾਹ ਦਾ ਕਰਮ ਹੋ ਜਾਏਗਾ।
0: ਯੈਸ, ਆਜ ਦੇਖੋ।
1: ਔਰ ਵਾਕਈ ਇਹ ਮੈਨੇ ਸਮੇਂ ਨੂੰ ਨਾਜ਼ਰੀਨ ਬਾਬਾ ਫੂਕਾ ਸਾਹਿਬ ਕੋ ਜੋ ਹੈ ਨਾ ਵੋ ਅਜ਼ਮਾਇਆ, ਤੇ ਉਹੀ ਬਾਬਾ ਫੂਕਾ ਸਾਹਿਬ ਆਪਕੀ ਬਰਕਤੋਂ ਸੇ ਤੋ ਫੇਸਬੁੱਕ ਮੇਂ ਵੀ ਬਰਕਤ ਹੋ ਰਹੀ ਹੈ।
0: ਦੇਖੇ ਨਾ, ਅੱਜ ਪਹਿਲਾ ਦਿਨ ਹੈ, ਮੈਨੇ ਕਹਾ ਹੈ ਪਹਿਲਾ ਦਿਨ ਹੈ ਅੱਜ, ਅਭੀ ਲੋਕ ਦੇਖ ਰਹੇ ਹੈ, ਅਭੀ ਲੋਕ ਟਰਸਟ ਕਰੇਂਗੇ, ਫਿਰ ਦੇਖੇ ਉਸਕੇ ਬਾਅਦ ਕਿਆ ਕਿਆ ਹੋਤਾ ਹੈ। ਹਾਲੇ ਤੇ ਤਸਬੀ ਫੇਰੀ ਨਹੀਂ ਮੈਂ ਪੂਰੀ।
1: ਇਹ ਵੈਸੇ ਤਸਬੀ ਦੇ ਦਾਣੇ ਤੇ ਪੜ੍ਹਦੇ ਕੀ ਹੋ?
0: ਬਸ ਜੋ ਦਿਲ ਚ ਅੱਜ ਪੜ੍ਹ ਲਈਦਾ, ਕਦੇ ਕਦੇ ਦੋ ਗਾਲਾਂ ਵੀ ਕੱਢ ਦਿੱਤੀਆਂ। ਜਿੱਥੇ ਤੂੰ ਗੁੱਸਾ ਆ ਕੇ ਉਹਨੂੰ ਵਿੱਚ ਤੋੜ ਦਿੰਦੇ ਹਾਂ, ਜ਼ਿਆਦਾ ਜ਼ਿਆਦਾ ਕਰੀਬ ਹੋਇਆ ਤਾਂ ਮੂੰਹ 'ਤੇ ਤਸਬੀ ਵੀ ਮਾਰ ਦਿੰਦੇ ਹਾਂ। ਸਿੱਧੀ ਜੀ ਗੱਲ,
1: ਇੰਨਾ ਜਲਾਲ
0: ਸਰ, ਫਿਲਟਰ ਨਹੀਂ ਹੋਣਾ ਚਾਹੀਦਾ। ਹੁਣ ਸਾਡੀ ਉਮਰ ਉਸ ਪਾਸੇ ਆ ਗਈ ਨਾ, ਹੁਣ ਜਿਹੜਾ ਬੰਦਾ ਗਲਤ ਹੈ ਉਸਕੋ ਬਤਾਓ ਕਿ ਉਹ ਗਲਤ ਹੈ, ਠੀਕ ਹੈ?
1: ਅੱਛਾ, ਵੈਸੇ ਬਾਬਾ ਸਾਹਿਬ ਉਮਰ ਤਾਂ ਤੁਹਾਡੀ ਮੈਂ ਪੁੱਛੀ ਕੋਈ ਨਹੀਂ।
0: ਨਹੀਂ, ਉਮਰ ਰਹਿਣ ਦਿਓ ਤਾਂ ਬਿਹਤਰ ਹੈ, ਕਿਉਂਕਿ ਕੁਝ ਕੁਝ ਗੱਲਾਂ ਆਪਸ ਵਿੱਚ ਹੁੰਦੀਆਂ ਨੇ ਬਿਹਤਰ। ਠੀਕ,
1: ਵੈਸੇ ਤਾਂ ਖਵਾਤੀਨ ਜੋ ਹੈ ਉਹ ਆਪਣੀ ਉਮਰ ਛੁਪਾਤੀ ਹੈ, ਇੱਕ ਦੂਸਰੇ ਕੋ ਛੋਟੀ ਛੋਟੀ ਵੀ ਹੋਏਗੀ ਨਾ ਉਸਕੋ ਵੀ ਬੈਨ ਬੈਨ ਕਰ ਰਹੀ ਹੋਏਗੀ।
0: ਬਿਲਕੁਲ, ਉਹ ਤਾਂ ਹੈ, ਖਵਾਤੀਨ ਮੇਂ ਇਹ ਮਸਲਾ ਹੈ, ਉਮਰ ਆਪਣੀ ਛੁਪਾਉਣੀ ਨਹੀਂ ਚਾਹੀਦੀ, ਖੁੱਲ੍ਹ ਕੇ ਬਤਾਉਣਾ ਚਾਹੀਦਾ, ਕੋਈ ਗੱਲ ਨਹੀਂ, ਪੇਪਰਾਂ 'ਤੇ ਜੋ ਲਿਖਿਆ ਉਹ ਤਾਂ ਹੈ।
1: ਨਹੀਂ ਤਾਂ ਫਿਰ ਦੱਸੋ ਨਾ।
0: ਵੈਸੇ ਵੀ ਸਾਡੇ ਕਈ ਪਾਕਿਸਤਾਨੀ ਲੋਕ ਨੇ, ਉਨ੍ਹਾਂ ਕੀ ਜੋ ਹੈ ਨਾ ਪੈਦਾਇਸ਼ 1 ਜਨਵਰੀ ਕੀ ਹੈ, ਅਤੇ ਸਮਝ ਜਾਓਗੇ ਉਹਨਾਂ ਦੀ ਡੇਟ ਆਫ ਬਰਥ ਗਲਤ। ਨਹੀਂ
1: ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਉਹਨਾਂ ਨੇ ਘੱਟ ਲਿਖਾਈ ਹੈ?
0: ਆ ਕਈਆਂ ਨੇ ਲਿਖਾਈ ਯਾਰ, ਪੇਪਰਾਂ 'ਤੇ ਕਈਆਂ ਨੇ ਕਹਿ ਸਾਡੇ ਦੱਸੇ ਯਾਰ, ਪਤਾ ਤਾਂ ਹੈ ਤੁਹਾਨੂੰ ਪੀਰੋ, ਐਵੇਂ ਜਾਣ ਕੇ ਇਸ ਤਰ੍ਹਾਂ ਦੀਆਂ ਮਸਤੀਆਂ ਨਾ ਕਰਿਆ ਕਰੋ। ਅਗਰ ਕੋਈ ਬੰਦਾ ਆ ਗਿਆ ਆਪਕੋ ਕਹਿਣਾ ਕਿ ਮੇਰੀ ਬਰਥਡੇ 1 ਜਨਵਰੀ ਕੋ ਹੈ, ਔਰ ਉਸਕਾ ਕਜ਼ਨ ਕਹਿ ਰਿਹਾ ਕਿ ਮੇਰੀ ਵੀ ਬਰਥਡੇ 1 ਜਨਵਰੀ ਕੋ ਹੈ, ਤਾਂ ਫਿਰ ਇਹਦਾ ਮਤਲਬ ਹੈ ਕਿ ਕੋਈ ਘਪਲਾ ਹੋਇਆ ਹੈ।
1: ਤੁਹਾਡੀ ਵੀ 1 ਜਨਵਰੀ ਨੂੰ?
0: ਨਹੀਂ ਨਹੀਂ ਨਹੀਂ, ਮੇਰੀ 1 ਜਨਵਰੀ ਨੂੰ ਨਹੀਂ, ਅੱਲਾਹ ਦਾ ਸ਼ੁਕਰ ਹੈ। ਮੈਨੂੰ ਪਤਾ ਹੈ, ਮੈਂ ਦੱਸਿਆ ਨਾ, ਪੈਦਾ ਰਾਵਲਪਿੰਡੀ ਮੈਂ ਹੋਊਂ, ਔਰ ਮੇਰੀ ਮਾਂ ਨੇ ਮੁਝੇ ਬਤਾਇਆ ਥਾ ਕਿ ਜੋ ਉਮੀਦਾਂ ਥੀ, ਜੋ ਦਾਈ ਥੀ ਜਿਸਨੇ ਹਮੇਂ ਇਸ ਦੁਨੀਆ ਮੇਂ ਲੈ ਕੇ ਆਈ, ਉਸਕੇ ਮਦਦ ਸੇ ਹਮ ਆਏ, ਉਹ ਪਰੂਫ ਹੈ, ਬਕਾਇਦਾ ਫੋਨ 'ਤੇ ਗੱਲ ਕਰਾ ਦਿੰਦੇ।
1: ਉਸ ਡੇਟ ਕੀ?
0: ਡੇਟ ਕੀ? ਪਰੂਫ ਦੇਗੀ ਜੀ, ਪਰੂਫ ਦੇਗੀ, ਮੇਰੀ 3 ਮਈ ਕੀ ਪੈਦਾਇਸ਼, ਚਲੇ ਮੈਂ ਇਤਨਾ ਬਤਾ ਸਕਤਾ ਹੂੰ।
1: 3 ਮਈ?
0: 3 ਮਈ?
1: ਯੇ ਤੋ ਅਭੀ ਗੁਜ਼ਰ ਗਈ ਹੈ।
0: ਹਾਂ ਜੀ, ਬਿਲਕੁਲ ਗੁਜ਼ਰ ਗਈ ਹੈ। ਸਨ ਮੈਂ ਨਹੀਂ ਬਤਾ ਸਕਦਾ, ਫੋਰ ਆਬਵੀਅਸ ਰੀਜ਼ਨ, ਕੁਛ ਚੀਜ਼ਾਂ ਆਪਣੇ ਪਾਸ ਰੱਖਣੀ ਚਾਹੀਦੀ। ਕਾਮਯਾਬੀ ਕਿਸ ਤਰ੍ਹਾਂ ਹਾਸਲ ਹੋ ਸਕਦੀ?
1: ਨਹੀਂ ਨਹੀਂ ਨਹੀਂ ਬਾਬਾ ਫੂਕਾ ਸਾਹਿਬ, ਇਸ ਚੀਜ਼ ਪੇ ਮੈਂ ਯਕੀਨ ਰੱਖਤਾ ਹੂੰ ਕਿ ਜੋ ਲੋਕ ਮਿਹਨਤ ਕਰਤੇ ਹੈ ਨਾ,
0: ਮੈਂ
1: ਯਕੀਨ ਕਰੋ ਕਮ ਟਾਈਮ ਮੇਂ ਵੀ ਪਤਾ ਨਹੀਂ ਕਿੱਥੇ ਪਹੁੰਚ ਜਾਂਦੇ ਹੈ।
0: ਬੇਸ਼ੱਕ ਸਰ, ਬੇਸ਼ੱਕ, ਆਪ ਦੇਖੇ ਨਾ ਖੁਦ ਕਹਾਂ ਪਹੁੰਚ ਗਏ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹ ਤਾਲਾ ਕਰਮ ਕਰੇ ਆਪ ਵੀ।
1: ਵੈਸੇ ਮਾਸ਼ਾਅੱਲਾ ਆਪਕੇ ਚਿਹਰੇ ਪੇ ਬੜੇ ਖੂਬਸੂਰਤ ਰੌਣਕ ਹੈ।
0: ਗਏ ਤੋ ਬਸ, ਫਿਰ ਅੱਲਾਹ ਦਾ ਕਰਮ ਹੈ ਨਾ, ਅੱਲਾਹ ਦਾ ਕਰਮ ਹੈ, ਫਿਰ ਝੂਠਾਂ ਦਾ ਫਾਇਦਾ ਹੀ ਹੁੰਦਾ। ਸੋਰੀ ਸੋਰੀ ਸੋਰੀ ਸੋਰੀ, ਨਹੀਂ ਨਹੀਂ ਕੱਟ ਦਿਓ, ਕੱਟ ਦਿਓ, ਪਲਤੇ ਹੋ, ਉਹ ਮੈਂ ਭੁੱਲ ਗਿਆ ਸੀ,
1: ਇਹ ਲਾਈਵ ਜਾ ਰਿਹਾ, ਇਹ ਕੱਟਣ ਨਹੀਂ ਹੁੰਦਾ।
0: ਚਲੋ ਫਿਰ ਨਾ ਕੱਟਿਆ ਜਾਏ, ਕੋਈ ਗੱਲ ਨਹੀਂ, ਅਸੀਂ ਫਿਰ ਫਖਰ ਨਾਲ ਕਹਿ ਸਕਦੇ।
1: ਚਲੇ ਮੈਂ ਥੋੜਾ ਸਾ ਰਿਵਰਸ ਕਰਕੇ ਸੁਣ ਲੈਤਾ ਹੂੰ ਬਾਅਦ ਮੇਂ ਕਿ ਬਾਬਾ ਫੂਕਾ ਨੇ।
0: ਬੇਸ਼ੱਕ ਸੁਣ ਲਿਓ, ਬੇਸ਼ੱਕ ਸੁਣ ਲਿਓ, ਮੈਨੇ ਇਹ ਨਹੀਂ ਕਹਾ, ਮੈਨੇ ਕਹਾ ਝੂਠੋਂ ਕੋ ਫਿਰ ਵੋ ਛੁਪਾਨੇ ਕੇ ਲਈ ਕਰਨਾ ਪੜਤਾ ਨਾ।
1: ਅੱਛਾ ਬਾਬਾ ਫੂਕਾ ਸਾਹਿਬ, ਅਗਰ ਕਿਸੀ ਕੋ ਜਿੰਨ ਪੜੇ ਹੋ?
0: ਹਾਂਜੀ, ਜਿੰਨਾਂ ਦਾ ਬੜਾ ਲਾਜ, ਦੱਸੋ ਜੀ ਕਿਹਨੂੰ ਪਏ ਨੇ?
1: ਮਨ ਨੂੰ ਨਹੀਂ, ਕਮ ਅਜ਼ ਕਮ ਪਏ।
0: ਨਹੀਂ ਤੁਹਾਨੂੰ ਨਹੀਂ, ਜਿਹਨੂੰ ਵੀ ਪਏ ਨੇ ਦੱਸੋ।
1: ਨਹੀਂ ਮੈਂ ਪੁੱਛ ਰਹਾ ਹੂੰ,
0: ਆਪ ਪੁੱਛੇ,
1: ਅਗਰ ਕਿਸੀ ਕੋ ਪੜੇ ਹੋ?
0: ਜੀ ਬਿਲਕੁਲ।
1: ਤਾਂ ਉਸਕਾ ਇਲਾਜ ਕਿਆ ਹੈ, ਉਸਕਾ ਕਿਸ ਤਰ੍ਹਾਂ ਆਪ ਇਲਾਜ ਕਰਦੇ
0: ਹੋ? ਦੇਖੇ, ਇਹ ਡਿਪੈਂਡ ਕਰਦਾ ਹੈ ਨਾ ਕਿ ਜਿੰਨ ਕਾ ਲੈਵਲ ਕਿਆ ਹੈ,
1: ਠੀਕ ਹੈ?
0: ਕੁਝ ਉਹਦੇ
1: ਲੈਵਲ ਵੀ ਹੁੰਦੇ
0: ਹਾਂ ਜੀ, ਕਿਆ ਤੋ ਆਪ ਸਰ, ਮੈਨੇ ਕਹਾ ਨਾ ਐਵੇਂ ਨਹੀਂ ਬੈਠੇ, ਇੱਥੇ ਲੈਵਲਸ ਹੁੰਦੇ ਹੈ, ਜੋ ਨਏ ਨਏ ਥੋੜ੍ਹੇ ਯੰਗ ਜਿੰਨ ਹੁੰਦੇ ਹੈ, ਉਨਕੋ ਜ਼ਿਆਦਾਤਰ ਇਨਸਾਨ ਸੇ ਲਗਾਓ ਹੁੰਦਾ ਹੈ, ਇਸ ਲਈ ਉਹ ਲਗਾਓ ਕੇ ਲੀਏ ਸਾਥ ਚਮੁੜ ਜਾਂਦੇ ਹੈ, ਜੱਫੀ ਸ਼ਫੀ ਡਾਲ ਲੈਤੇ ਹੈ ਕਿ ਵੀ ਬੰਦਾ ਪਸੰਦ ਆ ਗਿਆ, ਖੁਸ਼ਬੂ ਪਸੰਦ ਆ ਗਈ, ਉਨਸੇ ਵੈਸੇ ਤਾਂ ਕੋਈ ਖਤਰਾ ਨਹੀਂ ਹੁੰਦਾ, ਉਹ ਜ਼ਿਆਦਾਤਰ ਜੋ ਹੈ ਨਾ ਬਸ ਵੈਸੇ ਲਗਾਓ ਕੇ ਲੀਏ ਹੁੰਦੇ ਹੈ ਸਾਥ। ਫਿਰ ਆਤੇ ਹੈ ਮਿਡ ਲੈਵਲ ਜਿੰਨ, ਜਿਨਕੋ ਨਾ ਆਪਸੇ ਥੋੜ੍ਹੀ ਤਕਲੀਫ ਹੁੰਦੀ ਹੈ, ਕਿਉਂਕਿ ਹੋ ਸਕਦਾ ਹੈ ਆਪ ਐਸੇ ਬੰਦੇ ਕੇ ਸਾਥ ਹੈ,
1: ਉਹਨਾਂ ਜਿਨ੍ਹਾਂ ਦਾ ਨਾਂ ਤੁਸੀਂ ਸ਼ਰੀਕਾ ਸ਼ਰੀਕਾ ਤਾਂ ਨਹੀਂ ਰੱਖਿਆ
0: ਹੋਇਆ, ਸ਼ਰੀਕਾ ਨੂੰ ਕਹਿ ਲਓ, ਰਿਸ਼ਤੇਦਾਰ ਕਹਿ ਲਓ, ਕੁਝ ਵੀ ਹੋ ਸਕਦਾ ਹੈ, ਕੋਈ ਵੀ ਜਿੰਨ, ਕਿਸੇ ਵੀ ਸੂਰਤ ਜਿੰਨ, ਜਿੰਨ ਨੂੰ ਜਿੰਨ ਕਿਉਂ ਕਹਿੰਦੇ ਹੈ? ਇਸ ਲਈ ਜਿੰਨ ਕਹਿੰਦੇ ਹੈ ਕਿਉਂਕਿ ਉਸਕੀ ਕੋਈ ਸੂਰਤ ਨਹੀਂ ਹੈ, ਉਹ ਕਿਸੇ ਵੀ ਸੂਰਤ ਮੇਂ ਆ ਸਕਦਾ ਹੈ, ਕਿਸੇ ਵੀ ਆਪਕੀ ਗਮ ਮੇਂ, ਆਪਕੀ ਖੁਸ਼ੀ ਮੇਂ, ਕਿਸੇ ਵੀ ਟਾਈਮ ਆ ਕੇ ਆਪ ਕੁਛ ਮੁੜ ਜਾਏਗਾ। ਤੋ ਇਸਕਾ ਜ਼ਬਰਦਸਤ ਇੱਕ ਹੁੰਦਾ ਹੈ ਉੱਚੇ, ਮਤਲਬ ਲਾਸਟ ਲੈਵਲ ਕਾ ਜਿੰਨ, ਉਹ ਜਿਹੜਾ ਰਾਤੀ ਬੈਡ ਤੋਂ ਵੀ ਥੱਲੇ ਸੱਟਦਾ ਹੁੰਦਾ, ਕਿਆ ਬਾਤ ਹੈ,
1: ਪਟਾਕੇ ਮਾਰਦਾ
0: ਪਟਾ, ਮੈਂ ਕਹਿੰਦਾ ਪਾਣੀ ਵੀ ਬੰਦੇ ਨੂੰ ਨਹੀਂ ਪੁੱਛਦਾ, ਸਿੱਧੀ ਪੈਂਦੀ ਦੜਾ ਉਹਦਾ ਇਲਾਜ ਜ਼ਰਾ ਮੁਸ਼ਕਲ ਹੈ ਉਹਦੇ ਵਾਸਤੇ ਤੁਹਾਨੂੰ ਮੇਰੇ ਨਾਲ ਬਹਿਣਾ ਪਏਗਾ ਹੋ ਸਕਦਾ ਬਲਕਿ ਸਾਨੂੰ ਖੂਹ ਜਾ ਕੇ ਚਿੱਲਾ ਕੱਟਣਾ ਪਏ ਥੋੜ੍ਹਾ ਲੇਕਿਨ ਜ਼ਿਆਦਾ ਲੰਬਾ ਨਹੀਂ ਕੋਈ 5-1 ਦਿਨ ਦਾ ਸਫ਼ਰ ਹੋਏਗਾ ਮੇਰੇ ਨਾਲ ਅਤੇ ਵੱਡਾ ਜਿੰਨ ਜਿਹੜਾ ਉਹ ਇੰਝ ਨਿਕਲ ਜਾਏਗਾ ਅਤੇ ਮਿਡ ਲੈਵਲ 'ਤੇ ਜਿਹੜਾ ਲੋਅ ਲੈਵਲ ਜਿੰਨ ਉਹਦਾ ਤਾਂ ਆਸਾਨ ਕੰਮ ਹੈ ਜੀ ਅਗਰ ਜਿੰਨ ਪੈ ਗਿਆ ਬੰਦੇ ਕੋਲ ਲਟਾਓ ਸੱਟੋ ਚਾਰ ਪਿੱਛੂ ਤੱਕੋ ਜਿੰਨ ਕੈਸਾ ਸਾ ਨੱਸਦਾ ਇਹ ਹੋਇਆ ਸਭ ਤੋਂ ਲੋਅ ਲੈਵਲ ਵਾਲਾ ਉਹਨੂੰ ਸੱਟੋ ਚਾਰ ਨਿਕਲ ਜਾਏਗਾ ਆਪੂ ਉਹਨੂੰ ਆਪੂ ਡਰ ਲੱਗ ਜਾਏਗਾ ਯੰਗ ਬਲੱਡ ਜੋ ਦਰਮਿਆਨ ਵਾਲਾ ਜਿੰਨ ਹੈ ਨਾ ਉਹ ਤਾਂ ਆਇਆ ਆਪਣੀ ਤਰਫ ਉਸਕੋ ਘੁੱਟ ਕੇ ਜੱਫੀ ਡਾਲ ਲਓ ਉਸਕੋ ਡਰ ਆ ਗਿਆ ਕੀ ਹੋਏਗਾ ਡਰ ਪੜ ਜਾਏਗਾ ਉਹ ਕਹੇਗਾ ਮੈਂ ਇਸਕੋ ਪੜ੍ਹਨੇ ਆਇਆ ਤਾਂ ਜੀ ਮੁਝੇ ਪੜ ਗਿਆ ਨੱਸ ਜਾਏਗਾ ਬਸ ਸਿੰਪਲ ਜਿਹਾ ਇਲਾਜ ਅਤੇ ਵੱਡੇ ਲੈਵਲ ਦਾ ਜਿੰਨ ਪਿਆ ਤਾਂ ਕੋਈ ਮਸਲਾ ਨਹੀਂ ਆਪਣੀ ਡੇਟ ਆਫ ਬਰਥ ਅਤੇ ਇਨਫੋਰਮੇਸ਼ਨ ਮੈਨੂੰ ਦਿਓ ਅੱਜ ਤੋਂ ਮੈਂ ਪੜ੍ਹਾਈ ਸ਼ੁਰੂ ਕਰਾਂਗਾ ਤੱਕੋ ਤੁਹਾਡੇ ਜਿੰਨ ਕਿਸ ਤਰ੍ਹਾਂ ਨੱਸਦੇ ਨੇ ਇੱਕ ਦਿਨ ਦੋ ਦਿਨ ਦਾ ਸਫ਼ਰ ਕੱਢਣਾ ਪਏਗਾ ਉੱਥੇ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਉਹ ਜ਼ਰਾ ਹਾਈ ਲੈਵਲ 'ਤੇ ਹੁੰਦੀਆਂ ਨੇ ਹਾਈ ਲੈਵਲ ਕੀ ਚੀਜ਼ ਫਿਰ ਹਾਈ ਲੈਵਲ 'ਤੇ ਨਿਕਲਦੀ ਹੈ ਤਾਂ ਇਹ ਸਫ਼ਰ ਮੇਰੇ ਸਾਥ ਤੈਅ ਕਰਨਾ ਪਵੇਗਾ
1: ਅੱਛਾ ਸਮੇਂ ਨਾਜ਼ਰੀਨ ਆਪ ਦੇਖ ਰਹੇ ਹੈ ਬਿਸਮਿਲ੍ਲਾ ਕਰਾਂ ਪ੍ਰੋਗਰਾਮ ਔਰ ਮੇਰੇ ਸਾਥ ਸਟੂਡੀਓ ਮੈਂ ਜਨਾਬ ਬਾਬਾ ਫੂਕਾ ਸਾਹਿਬ ਡੈਨਿਸ਼ ਔਰ ਇਹ ਚਿੱਟਾਪੁਰਾ ਰਹਿਤੇ ਹੈ ਔਰ ਇਹ ਇੱਕ ਨਿਆ ਪ੍ਰੋਗਰਾਮ ਹੈ ਜਿਨ੍ਹਾਂ ਨੇ ਅਭੀ ਹਮਾਰਾ ਪ੍ਰੋਗਰਾਮ ਦੇਖਣਾ ਸ਼ੁਰੂ ਕੀਆ ਕਿ ਬਾਬੇ ਫੂਕੇ ਦੀਆਂ ਫੂਕਾਂ ਇਹ ਮਹੀਨੇ ਮੈਂ ਹਮ ਇੱਕ ਦੋ ਸ਼ੋਅ ਕੀਆ ਕਰੇਂਗੇ ਜਿਸਕਾ ਹੋਸਟ ਮੈਂ ਰਜ਼ਾ ਮੁਸਤਫਾ ਹੂੰਗਾ ਔਰ ਮੇਰੇ ਸਾਥ ਸਟੂਡੀਓ ਮੈਂ ਜੋ ਹੈ ਮੇਰੇ ਕੋ ਹੋਸਟ ਔਰ ਜੋ ਹੈ ਮਸ਼ਵਰੇ ਦੇਣ ਵਾਲੇ ਫੂਕੇ ਮਾਰਨ ਵਾਲੇ ਜਨਾਬ ਪੀਰ ਫੂਕਾ ਸਾਹਿਬ ਔਰ ਵੈਸੇ ਇਨਕਾ ਸਹੀ ਨਾਮ ਜੋ ਹੈ ਨਾ ਉਹ ਡੈਨਿਸ਼ ਹੈ ਔਰ ਉਸ ਪ੍ਰੋਗਰਾਮ ਮੈਂ ਹਮ ਕਿਸੀ ਕੀ ਸਾਲਗਿਰਾ ਹੋ ਕਿਸੀ ਕੀ ਸ਼ਾਦੀ ਹੋ ਕਿਸੀ ਕਾ ਕੋਈ ਵੀ ਅੱਛਾ ਦਿਨ ਹੋ ਕੋਈ ਅੱਛੇ ਨੰਬਰੋਂ ਸੇ ਪਾਸ ਹੁਆ ਹੋ ਤੋ ਵੋ ਅਗਰ ਆਪਣੇ ਕਿਸੇ ਰਿਸ਼ਤੇਦਾਰ ਕੋ ਸਾਲਗਿਰਾ ਕੀ ਮੁਬਾਰਕ ਜਾਂ ਕੋਈ ਵੀ ਮੁਬਾਰਕ ਦੇਣਾ ਚਾਹਤਾ ਹੂੰ ਤੋ ਵੋ ਹਮੇ ਜੋ ਹੈ ਐਸ ਐਮ ਐਸ ਕਰ ਸਕਤੇ ਹੈ ਫੋਨ ਕਰ ਸਕਤੇ ਹੈ ਕੋਈ ਮਸਲਾ ਹੋ ਆਪਕੋ ਉਸ ਪੇ ਆਪਣੇ ਕੋਈ ਮਸ਼ਵਰਾ ਲੈਣਾ ਹੋ ਵੋ ਆਪ ਬਾਬਾ ਫੂਕਾ ਸਾਹਿਬ ਸੇ ਜੋ ਹੈ ਵੋ ਡਾਇਰੈਕਟ ਜੋ ਹੈ ਵੋ ਬਾਤ ਕਰ ਸਕਤੇ ਹੈ ਨੋਰਮਲੀ ਜੋ ਹੈ ਵੋ ਬਾਬਾ ਫੂਕਾ ਸਾਹਿਬ ਜੋ ਹੈ ਵੋ ਮਸ਼ਵਰੇ ਦੇਣੇ ਕੀ ਕੰਸਲਟਿੰਗ ਕੀ ਜੋ ਹੈ ਵੋ ਫੀਸ ਲੈਤੇ ਹੈ ਲੇਕਿਨ ਹਮਾਰੇ ਸਟੂਡੀਓ ਮੈਂ ਜੋ ਘੰਟਾ ਬੈਠਾ ਕਰੇਂਗੇ ਵੋ ਬਿਲਕੁਲ ਫ੍ਰੀ ਹੁਆ ਕਰੇਗਾ ਆਪਕੇ ਲੀਏ ਯੇ ਇਹਨਾਂ ਸਪੈਸ਼ਲ ਰਿਆਇਤ ਜੋ ਹੈ ਵੋ ਰੇਡੀਓ ਹਮ ਵਤਨ ਕੋ ਇਹਨਾਂ ਨੇ ਦੀ ਹੈ ਕਿ ਆਪ ਯਹਾਂ ਪੇ ਬੈਠ ਕੇ ਕੋਈ ਵੀ ਸਵਾਲ ਕਰੇ ਕੋਈ ਵੀ ਮਸਲਾ ਹੋ ਆਪਕਾ ਛੋਟੇ ਸੇ ਲੈ ਕੇ ਬੜਾ ਅਗਰ ਆਪਕੀ ਸੂਈ ਨਹੀਂ ਮਿਲ ਰਹੀ ਜਿਸ ਸੇ ਆਪਣੇ ਕੱਪੜੇ ਸੀਨੇ ਹੈ ਬਟਨ ਲਗਾਉਣਾ ਹੈ ਤੋ ਵੋ ਵੀ ਬਾਬਾ ਫੂਕਾ ਸਾਹਿਬ ਐਸੀ ਫੂਕ ਮਾਰੇਂਗੇ ਕਿ ਆਪਕੀ ਜੋ ਹੈ ਨਾ ਵੋ ਸੂਈ ਵੀ ਖੋਈ ਹੋਈ ਮਿਲ ਜਾਏਗੀ ਇਹ ਬਾਬਾ ਫੂਕਾ ਸਾਹਿਬ ਮੈਨੇ ਨਾ ਆਪਣੇ ਬਜ਼ੁਰਗੋਂ ਸੇ ਸੁਣਾ ਥਾ ਕਿ ਅਗਰ ਕੋਈ ਚੀਜ਼ ਵੀ ਆਪਕੀ ਗੁੰਮ ਹੋ ਜਾਏ
0: ਬਿਲਕੁਲ
1: ਤੋ ਆਪ ਸੱਚੇ ਦਿਲ ਸੇ ਪੜੇ ਇੰਨਾ ਲਿਲਾ ਹੈ ਵਾ ਇੰਨਾ ਲੈ ਰਾਜੇ ਹੋ
0: ਕੌਣ ਮਰ ਗਿਆ
1: ਉਹ ਮਰਿਆ ਨਹੀਂ ਉਹ ਬਾਬਾ ਜੀ ਸੁਣੇ ਤੇ ਸਹੀ ਨਾ
0: ਅੱਛਾ ਸੋਰੀ
1: ਤੋ ਵੋ ਕਹਤੇ ਥੇ ਕਿ ਅਗਰ ਆਪ ਸੱਚੇ ਦਿਲ ਸੇ ਪੜਤੇ ਹੈ ਔਰ ਇਸ ਉਮੀਦ ਸੇ ਪੜਤੇ ਹੈ ਕਿ ਜੋ ਆਪਕੀ ਚੀਜ਼ ਹੈ ਜਾਂ ਤੋ ਆਪਕੋ ਮਿਲ ਜਾਏਗੀ ਜਾਂ ਵੋ ਵਾਕੇ ਹੀ ਜਿਸ ਨੇ ਬਣਾਈ ਥੀ ਉਸੀ ਕੇ ਪਾਸ ਚਲੇਗੀ
0: ਬਿਲਕੁਲ
1: ਤੁਸੀਂ
0: ਲਾਈ ਪੜਿਆ ਮੈਨੂੰ ਡਰ ਪੈ ਗਿਆ ਮੈਂ ਮਰ ਗਿਆ
1: ਅੱਛਾ ਇਹ ਵੀ ਹਮਾਰੇ ਬੜੇ ਲੋਕੋ ਕੋ ਹੋਤਾ ਹੈ ਕਿ ਅਗਰ ਕਿਸੀ ਨੇ ਇਸ ਤਰ੍ਹਾਂ ਕੀ ਕੋਈ ਦੁਆ ਪੜਾ ਸਾਥ ਹੀ ਪੁੱਛੇ ਤੇ ਕੌਣ ਮਰ ਗਿਆ
0: ਹਾਂ ਜਾਹਿਲ ਪਾਨ ਹੈ ਨਾ ਪਤਾ ਨਹੀਂ ਹੈ ਨਾ ਕਿ ਦੁਆਓਂ ਕਾ ਔਰ ਵੀ ਕੋਈ ਅੱਛਾ ਅਸਰ ਹੋਤਾ ਹੈ ਨਾ ਇਹ ਹਮਾਰੀ ਕਮਿਊਨਿਟੀ ਮੇਂ ਜੋ ਇੱਕ ਚੀਜ਼ ਹੈ ਨਾ ਇਹ ਵੈਸੇ ਸਭ ਕੁਝ ਸਿੱਖਣਾ ਚਾਹੀਏ ਕਿ ਇਨਫੋਰਮੇਸ਼ਨ ਲੈਣਾ ਜੋ ਹੈ ਨਾ ਵੋ ਬੁਰੀ ਬਾਤ ਨਹੀਂ ਹੈ ਇਨਫੋਰਮੇਸ਼ਨ ਕੇ ਪੀਛੇ ਆਪਕੋ ਸਰਚ ਕਰਨੀ ਚਾਹੀਏ ਜਿਸ ਟਾਈਮ ਆਪਕੋ ਕੋਈ ਲੋਕ ਕੁਝ ਬਤਾਤੇ ਹੈ ਚਾਹੇ ਇਸਲਾਮੀ ਤਰੀਕੇ ਪੇ ਹੋ ਜਾਂ ਕਿਸੀ ਸਾਇੰਸ ਕੇ ਤਰੀਕੇ ਪੇ ਹੋ ਜਾਂ ਕੁਝ ਵੀ ਤੋ ਆਪਕੋ ਚਾਹੀਏ ਕਿ ਆਪ ਉਸ ਇਨਫੋਰਮੇਸ਼ਨ ਮੇਂ ਡਿਗ ਕਰੇਂ ਉਸਕੋ ਔਰ ਪ੍ਰੋਸੈਸ ਕਰੇਂ ਔਰ ਪਤਾ ਲਗਾਏ ਕਿ ਇਸਕਾ ਕੂ ਰੂਟ ਕਿਆ ਹੈ ਜਿਸ ਤਰ੍ਹਾਂ ਅਬ ਹਮ ਛੋਟੇ ਥੇ ਜਿਸ ਟਾਈਮ ਹਮੇ ਪਤਾ ਚਲਤਾ ਥਾ ਮੈਂ ਵਾਲਦੈਨ ਕਹਤੇ ਥੇ ਕਿ ਵੀ ਸ਼ਰਾਬ ਨਹੀਂ ਪੀਣੀ ਆਪਨੇ ਯੇ ਹਰਾਮ ਮਤਲਬ ਨਹੀਂ ਖਾਣਾ ਜਾਂ ਇਸ ਤਰ੍ਹਾਂ ਕੁਛ ਤੋ ਹਮ ਉਸ ਜਨਰੇਸ਼ਨ ਜਾਂ ਜਿਸਨੇ ਐਕਸਟਰਾ ਸਵਾਲ ਨਹੀਂ ਪੁੱਛੇ ਹਮੇ ਬਾਅਦ ਮੈਂ ਇਸ ਚੀਜ਼ ਕੀ ਸਮਝ ਲੱਗੀ ਕਿ ਔਰ ਟਾਈਮ ਮੈਂ ਜਾ ਕੇ ਇਨ ਚੀਜ਼ੋਂ ਕਾ ਪਤਾ ਕਰਨਾ ਚਾਹੀਏ ਕਿ ਕਿਉਂ ਨਹੀਂ ਪੀਣੀ ਚਾਹੀਏ ਔਰ ਕਿਉਂ ਨਹੀਂ ਹਰਾਮ ਖਾਣਾ ਚਾਹੀਏ ਆਜ ਹਮ ਇਨ ਚੀਜ਼ੋਂ ਕੇ ਜਵਾਬ ਦੇ ਸਕਤੇ ਹੈ
1: ਲੇਕਿਨ ਹਰਾਮ ਪੀਣਾ ਹਰਾਮ ਖਾਣਾ ਔਰ ਹਰਾਮ ਕਰਨਾ
0: ਬਿਲਕੁਲ ਬਿਲਕੁਲ
1: ਤਿੰਨ ਚੀਜ਼ਾਂ ਨਾ
0: ਬਿਲਕੁਲ
1: अच्छा बाबा फूका साहब जो फेसबुक पे हमें देख रहे हैं ना,
0: हाँ जी,
1: इनका तो मुझे पता है
0: बिल्कुल,
1: और उनसे मैं कहूंगा कि एक अंगूठा तो जरूर लगाएं,
0: लगा दे जी,
1: बाबा साहब ने ठेंगा नहीं दिखाना, बाबा साहब को ठेंगा लगाना है, यानी कि आपने एक लाइक जो है ना हमें फेसबुक पे
0: जरूर कर दे, मेहरबानी होगी उनकी,
1: तो जे तुसी कमेंट कर दे तो फिर और भी खूबसूरत हो जाए।
0: नहीं करण जी, सवाल करण, लाइव सवाल करण, कोई मसला नहीं, क्या है ना हर चीज का हल है।
1: अच्छा लाइव सवाल भी कर सकते हैं?
0: हाँ जी, क्यों नहीं करें, फेसबुक पे करेंगे ना,
1: आप जवाब देंगे?
0: जो जरूर देंगे, क्यों नहीं देंगे।
1: ले जी फेसबुक का लियो, आपके लिए भी ये ऑफर फ्री है कि आप बाबा फूका साहब से सवाल करें और वो यहाँ पे बैठ के ना आपको जवाब देंगे। ये बाबा फूका साहब, ये आपने अंगूठियाँ कहाँ से ली हैं?
0: ये सर बस ये मेरे पीरों ने मुझे दी है, जिन्हें को मैं एजुकेशन हासिल की थी ना, उन्होंने मैंने बख्शियाँ ने, बिल्कुल ये सिग्नल पे कैच कर दिया ने ना, तो समझ, हर पत्थर में एक सिग्नल है,
1: तो
0: समझ नहीं सकते।
1: अल्लाह
0: ਜਿੱਥੋਂ ਬਸ
1: ਵੈਸੇ ਇਹਨਾਂ ਦੀਆਂ ਛਵਾਵਾਂ ਤੁਹਾਡੇ ਚਿਹਰੇ 'ਤੇ ਵੀ ਪੈਂਦੀਆਂ ਨੇ,
0: ਬਸ ਦੇਖ ਲਓ, ਬਰਕਤ ਹੈ ਨਾ, ਬਰਕਤ ਹੈ, ਫਿਰ ਝੂਠਾਂ ਦੀ ਸੋਰੀ ਬਰਕਤ ਬਰਕਤ ਸੋਰੀ।
1: ਵੈਸੇ ਬਾਬਾ ਜੀ ਮੈਨੂੰ ਲੱਗਦਾ ਤੁਸੀਂ ਪੱਕੇ ਬਾਬਾ ਜੀ ਨਹੀਂ ਹਲੀ ਬਣੇ।
0: ਨਹੀਂ ਉਹ ਥੋੜ੍ਹਾ ਨਾ ਹਾਲੇ 5 ਸਾਲ ਹੋਏ ਨੇ ਨਾ, ਹਾਲੇ ਮੈਂ 10-15 ਸਾਲ ਜਿਸ ਟਾਈਮ ਪਾਕਿਸਤਾਨ ਵਾਲਿਆਂ ਨਾਲ ਹੋ ਗਏ ਨਾ, ਤੱਕੇ ਤੱਕੇ ਉਹ ਲੋਕ ਆ ਕੇ ਚੁੰਮ ਕੇ ਜਾਣਗੇ, ਹਾਲੇ ਤਾਂ ਫਿਲਹਾਲ ਥੁੱਕਾਂ ਹੀ ਪੈ ਰਹੀਆਂ ਨੇ, ਲੇਕਿਨ ਚਲੋ ਕੋਈ ਗੱਲ ਨਹੀਂ, ਬਿਲਕੁਲ ਫਟ ਰਹੇ ਖੱਟ ਰਹੇ ਬਾਅਦ ਚਟਾਂਗੇ।
1: ਅੱਛਾ ਇੱਕ ਹਮਾਰੇ ਨਾਜ਼ਰੀਨ ਹੈ ਫੇਸਬੁੱਕ ਪੇ ਜਨਾਬ, ਉਹ ਲਿਖਤੇ ਹੈ ਜ਼ਬਰਦਸਤ,
0: ਕੀ ਜ਼ਬਰਦਸਤ,
1: ਮੈਂ ਮੇਰਾ ਕਹਿ ਰਹੇ ਹਾਂ ਕਿ ਮੈਂ ਜ਼ਬਰਦਸਤ ਹੂੰ,
0: ਅਗਲਾ ਕਮੈਂਟ ਵਾਹ ਵਾਹ ਵਾਹ ਲਿਖਿਆ ਹੋਣਾ ਚਾਹੀਦਾ, ਕਿਆ ਬਾਤ ਹੈ, ਸਾਡੀ ਕੌਮ ਦੀ ਕਿਆ ਬਾਤ, ਮਾਸ਼ਾਅੱਲਾ, ਮਤਲਬ ਇਤਨੇ ਸਾਲ ਹੋ ਗਏ ਨਕਲ ਹਾਲੇ ਤਾਂ ਕੋਈ ਨੀ ਆਈ ਇਤਨੀ ਖਾਸ।
1: ਵੈਸੇ ਇੱਕ ਗੱਲ ਹੈ ਜੇ ਤੁਹਾਡੀ ਗੱਲ 'ਚ ਵਜ਼ਨ ਬੜਾ ਜੇ, ਲੋਕ ਲਿਖਣ ਸ਼ੁਰੂ ਹੋ ਗਏ ਨੇ,
0: ਤਾਂ ਕਿਉਂ ਨਾ ਅਸਰ ਹੋ ਰਿਹਾ, ਹਾਲੇ ਪਹਿਲਾ ਦਿਨ ਪੀਰੋ ਮੁਰਸ਼ਦ, ਤੁਸੀਂ ਤਾਂ ਕਿਉਂ ਹਾਲੇ ਕੀ ਹੁੰਦਾ ਹੈ
1: ਅਲੀ, ਤਾਂ ਸਿਰਫ ਇਹ ਉਸ ਪ੍ਰੋਗਰਾਮ ਦਾ ਅਸੀਂ
0: ਇਖਤਤਾਹ
1: ਇੰਟਰੋਡਕਸ਼ਨ ਦੇ ਰਹੇ ਹਾਂ ਕਿ ਉਸ ਪ੍ਰੋਗਰਾਮ 'ਚ ਹੋਏਗਾ ਕੀ।
0: ਯੈਸ, ਤੁਸੀਂ ਤਾਂ ਕਿਹਾ ਲਿਆ ਅਭੀ ਦਰ ਅਗਰਬੱਤੀਆਂ ਲਗੇਗੀ, ਤਸਵੀਆਂ ਦੋ ਤਿੰਨ ਹੋਰ ਆਏਗੀ, ਆਸਤਾ ਆਸਤਾ ਇਹ
1: ਨਾਰਵੇ ਤੋਂ ਸਲਾਮ ਆਇਆ ਜੇ,
0: ਮਾਸ਼ਾਅੱਲਾ ਮਾਸ਼ਾਅੱਲਾ, ਤਾਂ ਕੋ ਨਾਰਵੇ ਤੱਕ ਬਾਬਾ ਪਹੁੰਚ ਗਿਆ, ਤਾਂ ਕਿਆ ਮੈਂ ਤੁਹਾਨੂੰ ਦੱਸਿਆ ਫੂਕਾਂ 'ਚ ਬੜਾ ਜ਼ੋਰ ਹੈ, ਤੁਸੀਂ ਸਮਝ ਨਹੀਂ ਸਕੇ।
1: ਇੱਕ ਹੋਰ ਲਿਖਦੇ ਨੇ ਜਨਾਬ, ਜੀਓ ਬਾਬਾ ਜੀ,
0: ਵਾਹ ਜੀ ਵਾਹ, ਚਲੋ ਜੀ ਤੁਸੀਂ ਵੀ ਜੀਓ ਜੀਓ,
1: ਅੱਲਾ ਤਾਲਾ ਤੁਹਾਨੂੰ,
0: ਤਾਂ ਕਿਉਂ ਕਿਧਰੇ ਜੀਓ ਨਿਊਜ਼ 'ਤੇ ਨਾ ਪਹੁੰਚ ਜਾਏ,
1: ਇੰਨਾ ਵੀ
0: ਨਹੀਂ ਮੁੱਦੇ ਨਾ, ਸਾਡੇ ਅਸੀਂ ਵੀ ਪਹੁੰਚੇ ਹੋਈਏ, ਬੂਹੇ ਖੜਕਾ ਰਹੇ ਹੋਣ ਸਾਡੇ
1: ਕੌਣ ਜੀਓ ਵਾਲੇ,
0: ਉਹ ਕਹਿ ਕੇ ਕਹਿ ਕੇ ਪਾਕਿਸਤਾਨ ਜਾਲੀ ਪੀਰ ਨਹੀਂ ਮੁੱਕ ਰਿਹਾ, ਤੇ ਡਰਮਾਰ ਵੀ ਪਹੁੰਚ ਗਿਆ,
1: ਮੈਂ ਆਖਿਆ ਸ਼ਾਇਦ ਵੀਗੋ ਡਾਲੇ ਵਾਲੇ ਨਾ ਆ ਜਾਣ,
0: ਵੀਗੋ ਡਾਲੇ ਵਾਲੇ ਕੌਣ ਨੇ
1: ਪਤਾ ਨਹੀਂ,
0: ਤੁਸੀਂ ਜ਼ਿਕਰ ਕੀਤਾ ਪੀਰੋ,
1: ਇਹ ਵੀ ਖਲਾਈ ਮਖਲੂਕ ਜੇ,
0: ਅੱਛਾ ਬਾਬੇ ਤੋਂ ਵੱਡੀ ਹਸਤੀ
1: ਜਨਾਬ,
0: ਤੇ ਫਿਰ ਸਾਡਾ ਤਾਰਫ ਕਰਾਉਣਾ, ਅਸੀਂ ਉਹਨਾਂ ਕੋਲ ਵੀ ਕੁਝ ਸਿੱਖੀਏ,
1: ਇਹ ਫਿਰ ਤੁਹਾਨੂੰ ਪਾਕਿਸਤਾਨ ਹੀ ਜਾਣਾ ਪਏਗਾ,
0: ਲਿੱਤਰ ਤੇ ਨਹੀਂ ਪੈਣ,
1: ਮੇਰਾ ਭਰਾ ਕਰੰਟ ਵੀ ਲਾਉਂਦੇ ਜੇ,
0: ਆਏ ਹੋ ਤੇ ਮੈਂ ਵੀ ਲਾਣਾ ਜੱਫੀ ਪਾ ਕੇ, ਯਕੀਨ ਮੰਨੋ ਦੀਵਾਰ 'ਚ ਬੰਦਾ ਨਾ ਵੱਜਿਆ ਤੇ ਗੱਲ ਮੁੱਕੀ,
1: ਸਿੱਧਾ ਦੀਵਾਰ ਵਿੱਚ,
0: ਸਿੱਧਾ ਦੀਵਾਰ 'ਚ ਨਾ ਵੱਜਿਆ ਤੇ ਗੱਲ ਮੁੱਕੀ, ਬਾਬੇ ਦੀ ਤਸਬੀਹ ਖੋ ਲਏ ਉੱਥੇ ਹੀ,
1: ਇਹ ਵੈਸੇ ਤਸਬੀਹ 'ਚ ਹੈ ਕੀ ਇਹ ਜਿਹੜਾ ਖੋ ਲੈਣਗੇ,
0: ਬਸ ਇਹ ਤੁਹਾਨੂੰ ਪਤਾ ਚੱਲ ਜਾਏਗਾ, ਬੜੀ ਵੱਡੀ ਤਸਬੀਹ, ਤੱਕੋ ਨਾ ਐਡੇ ਵੱਡੇ ਦਾਣੇ ਵਾਲੀ ਤਸਬੀਹ ਕਦੀ ਤੱਕੀ ਤੁਸੀਂ, ਪੜ ਪੜ ਕੇ ਮੇਰੀ ਉਂਗਲੀਆਂ ਥੱਕ ਗਈਆਂ,
1: ਵੈਸੇ ਮੈਨੂੰ ਜਿਹੜੀ ਤੁਹਾਡੇ ਗਲੇ 'ਚ ਪਈ ਹੈ ਉਹ ਜ਼ਿਆਦਾ ਪਸੰਦ ਹੈ,
0: ਇਹ ਬਸ ਇਹ ਚਿੱਲਾ ਕੱਟਿਆ ਹੋਵੇ ਨਾ ਖੂਹ 'ਚ
1: ਜੀ,
0: ਤੇ ਫਿਰ ਉੱਤੋਂ ਇਹੋ ਜਿਹੀ ਤਸਬੀਹ ਸਿਰ 'ਤੇ ਪੈਂਦੀ ਹੈ।
1: ਇਹ ਜਨਾਬ ਬਾਬਾ ਜੀ ਬਹੁਤ ਅੱਛੇ, ਇਹ ਮਲਿਕ ਵਹੀਦ ਵਲੀਦ ਸਾਹਿਬ ਹੈ ਜਨਾਬ, ਇਹ ਕਮੈਂਟ ਪੇ ਕਮੈਂਟ ਕਰ ਰਹੇ ਹੈ, ਮਾਸ਼ਾਅੱਲਾ ਵੀ ਲਿਖ ਰਹੇ ਹੈ, ਲਗਤਾ ਹੈ ਕਿ ਵੋ ਆਪਸੇ ਕੋਈ ਫ੍ਰੀ ਮੇਂ ਜੋ ਹੈ ਨਾ ਵੋ ਚਿੱਲਾ ਛਿੱਲਾ ਕਟਵਾਉਣਾ ਚਾਹਤੇ ਹੈ।
0: ਨਹੀਂ ਨਹੀਂ ਫ੍ਰੀ ਤੁਸੀਂ ਕੋਈ ਕੰਮ ਨਹੀਂ ਕੀਤਾ, ਬਿਜ਼ਨਸ ਹੈ ਇਹ ਵੀ ਇੱਕ ਕਿਸਮ ਦਾ, ਫੀਸ ਵੀ ਲਿਲਾ, ਕੁਝ ਚੀਜ਼ਾਂ ਹੁੰਦੀਆਂ ਨਾ, ਕੁਝ ਚੀਜ਼ਾਂ ਫੀਸ ਵੀ ਲਿਲਾ ਨਹੀਂ ਹੁੰਦੀਆਂ,
1: ਚਿੱਲੇ ਦੇ ਪੈਸੇ ਲੈਂਦੇ ਆ,
0: ਚਿੱਲੇ 'ਚ 5 ਦਿਨ ਮੈਂ ਖੂਹ 'ਚ ਬਹਿਣੇ ਨੇ ਤਾਂ ਕੁਝ ਤਾਂ ਲੈਣਾ ਨਾ,
1: तो रेडियो हमवतन को जो आपने वो एक डिस्काउंट दिया कि जो यहाँ पे फोन करेगा
0: ना, वो कोई मसला नहीं है।
1: तो इनको फिर डिस्काउंट दे दे अगर हमारे जरिए से ये आपके गाहक बन रहे हैं।
0: चलो दो दिन के पैसे दे दे, तीन पांच दिन के ना दे, सीधा नहीं बल्कि दो का आधा क्या हुआ, टू एंड हाफ,
1: दो का
0: और सॉरी पांच का आधा, टू एंड हाफ डेज के पैसे लूंगा मैं,
1: यानी 50-50 क्या
0: हुआ? थोड़ी जी तकलीफ हो भी कर डालना, मैं ही सारी क्यों कर डाल।
1: एक जनाब गुलाम मुजब्बा साहब लिखते हैं, वाह हंसी मजाक का प्रोग्राम जबरदस्त, बाबा फूका वाली सरकार की ज्यारत कब और कहां हो सकती है? अल्लाह ए चिट्टे तो
0: चिट्टा पूरा आना पड़ेगा आपको। हां चिट्टा पूरा साडी रिहायश है,
1: पहले ते कोई
0: लगा लेते, पहला दिन है, पहले लोग मिलन आ गए ने, के हो गया
1: देख ले बाबा जी, वैसे ਤੁਹਾਡੇ ਚਾਹ ਕੋਈ ਕੋਈ ਕੁਛ ਤੇ ਹੈ
0: ਤੇ ਕੋ ਨਾ ਲਾਈਵ ਲੋਕ ਤੱਕ ਨੇ ਨਾ ਉਹਨਾਂ ਪਤਾ ਚੱਲ ਗਿਆ ਨੂਰ ਚਿਹਰੇ ਦਾ, ਮੇਰੇ ਖਿਆਲ ਸਕਰੀਨ ਅੰਨਾ ਕਰ ਦੇ ਲੋਕਾਂ ਨੂੰ ਮੇਰਾ ਚਿਹਰਾ ਸਹੀ ਮੇਰੇ ਖਿਆਲ ਨਜ਼ਰ ਨਹੀਂ ਆ।
1: ਨਹੀਂ ਹਲੀ ਤੇ ਤੁਸੀਂ ਐਨਕ ਪਾਈ ਜੇ ਐਨਕ ਨਾ ਪਾਈ ਹੁੰਦੀ ਫਿਰ ਕੀ ਹੁੰਦਾ?
0: ਐਨਕ ਮੈਂ ਨਹੀਂ ਲਾ ਸਕਦਾ, ਆਮ ਸੌਰੀ, ਪੀਰਾਂ ਨੇ ਕਿਹਾ ਐਨਕ ਨਹੀਂ ਲਾਣੀ ਕਿਉਂਕਿ ਲਾਈਵ ਪ੍ਰੋਗਰਾਮ ਹੈ, ਜੇਕਰ ਮੇਰੀਆਂ ਅੱਖਾਂ ਕਿਸੇ ਨੇ ਤੱਕ ਲਿੱਤੀਆਂ ਤਾਂ ਰੋਲਾ ਹੋ ਜਾਣਾ, ਨਾਲ ਤਸਵੀਰ ਜਿਸ ਟਾਈਮ ਫੇਰੀ ਹੋਈ ਤਾਂ ਅੱਖਾਂ ਨਹੀਂ ਤਕਾਈ ਦੀਆਂ। ਰੂਹ ਤੋਂ ਸਭ ਤੋਂ ਕਰੀਬ ਚੀਜ਼ ਕਿਹੜੀ ਹੁੰਦੀ ਹੈ? ਅੱਖਾਂ। ਆਂਖੋਂ ਕੇ ਜ਼ਰੀਏ ਇਨਸਾਨ ਕਾ ਹਾਲ, ਇਨਸਾਨ ਕੇ ਰੂਹ ਕਾ ਹਾਲ ਔਰ ਇਨ ਚੀਜ਼ੋਂ ਕਾ ਹਾਲ ਪਤਾ ਚਲਤਾ ਹੈ। ਇਧਰ ਮੈਂ ਐਨਕੇ ਉਤਾਰ ਦੀ ਤਾਂ ਬਹੁਤ ਬੜੀ ਪ੍ਰੋਬਲਮ ਹੋ ਜਾਏਗੀ। ਇਹ ਨਾ ਮੈਂ ਉੱਠਾ ਜਾ ਕੇ ਦੀਵਾਰ ਕੇ ਸਾਥ ਵੱਜ ਜਾਊਂ।
1: ਇਹ ਆਪ ਇਤਨੀ ਗਹਿਰੀ ਬਾਤੇਂ ਵੀ ਕਰ ਸਕਤੇ ਹੈ
0: ਸਰ? ਕਿਉਂ ਨਹੀਂ ਕਰ ਸਕਤੇ, ਕਿਉਂ ਨਹੀਂ ਕਰ ਸਕਤੇ? ਚਿੱਲੇ ਕਾਟੇ ਹੈ ਨਾ ਆਪਕੋ ਮੈਨੇ ਬਤਾਇਆ, ਫਿਰ ਆਪ ਵਹੀ ਬੈਕ ਸਟੋਰੀ ਪੇ ਆ ਗਈ। ਖੂਹ ਮੇਂ ਜਿਸ ਟਾਈਮ ਬੰਦੇ ਨੇ 40 ਦਿਨ ਨਿਕਾਲੇ ਹੋ ਤਾਂ ਬੰਦਾ ਯਹੀ ਸੋਚਦਾ ਹੈ ਨਾ, ਉਧਰ ਦੇ ਅੱਖਾਂ ਨਾਲ ਨਜ਼ਰ ਹੀ ਕੁਝ ਨਹੀਂ ਆਉਂਦਾ।
1: ਅੱਛਾ ਬਾਬਾ ਫੁੱਕਾ ਸਾਹਿਬ, ਆਪਕੋ ਇੱਕ ਮਜ਼ੇ ਕੀ ਬਾਤ ਬਤਾਊਂ?
0: ਜੀ ਸਰ।
1: ਇਹ ਹਮਾਰੇ ਜੋ ਇੱਕ ਫੇਸਬੁੱਕ ਪੇ ਦੇਖਣੇ ਵਾਲੇ ਹੈ ਨਾ,
0: ਹਾਂ ਜੀ,
1: ਉਹ ਕਹਤੇ ਕੋਈ ਗਾਣਾ ਸ਼ਾਣਾ ਵੀ ਹੋ ਜਾਏ।
0: ਹੋ ਜਾਏ, ਬਿਸ਼ੱਕ ਹੋ ਜਾਏ ਜੀ।
1: ਨਹੀਂ ਉਹ ਮੇਰੇ ਖਿਆਲ ਮੇਂ ਪਤਾ ਕਿਉਂ ਕਹਿ ਰਹੇ ਹਾਂ?
0: ਹਾਂ ਜੀ,
1: ਉਹ ਆਪਕੀ ਬੋਂਗੀ ਨੇ ਆਪਕੀ ਬਾਤੋਂ ਸੇ ਜੋ ਸ਼ਾਇਦ ਤੰਗ ਆ ਗਏ।
0: ਹੋ ਸਕਤਾ ਹੈ, ਕੋਈ ਮਸਲਾ ਨਹੀਂ ਹੈ, ਬੰਦ ਕਰ ਦੋ ਨਾ ਤੱਕਣ ਨਾ, ਹਮਨੇ ਜ਼ਬਰਦਸਤੀ ਬਿਠਾਇਆ ਉਨਕੋ।
1: ਉਹ ਨਹੀਂ, ਇਸੇ ਪੈਸੇ ਮਿਲਤੇ ਹੈ।
0: ਕਿਸੇ ਪੈਸੇ ਮਿਲਤੇ ਹੈ?
1: ਜੋ ਦੇਖਤੇ ਹੈ ਸੁਣਤੇ ਹੈ।
0: ਅੱਛਾ
1: ਹਾਂ,
0: ਚਲੋ ਯਾਰ ਜਾਇਓ ਨਾ ਬਿਸ਼ੱਕ, ਲੇਕਿਨ ਮੈਨੂੰ ਮਿਊਟ ਕਰ ਦਿਓ, ਕੋਈ ਗੱਲ ਨਾ, ਸੁਣੋ ਮੇਰੀ ਬਕਵਾਸ। ਅਸੀਂ ਤਾਂ ਪਹਿਲੇ ਸ਼ੁਰੂ ਕਰਦੇ ਵੀ ਕਿਆ ਕਹਾ ਥਾ ਕਿ ਯੇ ਹਮ ਕਾਮੇਡੀ ਕੇ ਤੌਰ ਪੇ ਕਰ ਰਹੇ ਹੈਂ, ਚਵਲੇ ਮਾਰੇਂਗੇ, ਸਿੱਧੀ ਸਿੱਧੀ ਸੀ ਬਾਤ ਹੈ, ਕੋਈ ਗੱਲ ਇੱਥੇ ਔਥੈਂਟਿਕ ਨਹੀਂ ਹੈ।
1: ਬਾਬਾ ਜੀ ਇਤਨਾ ਸਿੱਧਾ ਵੀ ਨਹੀਂ ਹੋਣਾ।
0: ਨਹੀਂ ਨਹੀਂ ਖੈਰ ਕੋਈ ਗੱਲ ਨਹੀਂ,
1: ਜਲਾਲ ਮੈਂ ਨਹੀਂ ਆਣਾ।
0: ਨਹੀਂ ਨਹੀਂ, ਹਾਲੇ ਮੈਂ ਕੰਟਰੋਲ ਵਿੱਚ ਹਾਂ, ਲੇਕਿਨ ਅਗਰ ਦੋ ਬੰਦਿਆਂ ਨੇ ਹੋਰ ਕਿਹਾ ਨਾ ਕਿ ਮੈਂ ਬਕਵਾਸ ਕਰ ਰਿਹਾ ਤੇ ਮਤੇ।
1: ਨਹੀਂ ਨਹੀਂ, ਉਹ ਨਹੀਂ ਕਹਿ ਰਹੇ।
0: ਅੱਛਾ ਕੌਣ ਕਹਿ ਰਹੇ ਫਿਰ?
1: ਉਹ ਇਹ ਮੈਂ ਇਨ ਬਿਟਵੀਨ ਦ ਲਾਈਨ ਪੜਾ
0: ਹੈ। ਅੱਛਾ, ਇਨ ਬਿਟਵੀਨ ਦ ਲਾਈਨ ਪੜਾ ਹੈ। ਚਲੋ ਫਿਰ ਗਾਣਾ ਸੁਣਾ ਦਿਓ ਕੋਈ ਨਾ, ਕੋਈ ਗੱਲ ਨਹੀਂ, ਹੋ ਸਕਦਾ ਫਿਰ ਸਬਰ ਆ ਜਾਏ ਥੋੜਾ ਜਿਹਾ, ਫਿਰ ਬਾਬੇ ਜੀ ਆ ਲਾਸਟ ਮਿੰਟ ਦੀ ਬਕਵਾਸ ਸੁਣ ਲਵਾਂ।
1: ਇਹ ਫਿਰ ਬਾਬਾ ਜੀ ਨੂੰ ਤੇ ਤੁਹਾਨੂੰ ਵੀ ਇੱਕ ਗਾਣਾ ਸੁਣਾਉਂਦੇ ਹਾਂ ਤੇ ਲਓ ਜੀ ਸਮੇਂ ਨਾਲ ਨਾਜ਼ਰੀਨ, ਅਬਰਾਰੁਲ ਹੱਕ ਦਾ ਗਾਣਾ ਹੈ। ਇਹ ਨਾ ਇਹ ਨਹੀਂ ਸੀ, ਇਹ ਤਾਂ ਅਸੀਂ ਸੁਣ ਬੈਠੇ ਹਾਂ, ਦੁਬਾਰਾ ਨਹੀਂ ਸੁਣਨਾ, ਇਹ ਸੁਣਦੇ ਹਾਂ। ਇਹ ਚਮਕੀਲੀ ਹੈ।
0: ਵਾਹ, ਚਮਕੀਲਾ ਬਾਬਾ ਤੇ ਚਮਕੀਲਾ ਗਾਣਾ, ਕਿਆ ਬਾਤ ਹੈ ਪੀਰੋ, ਮੈਂ ਕਹਿਣਾ।
1: ਸਮੀਨ ਨਾਜ਼ਰੀਨ, ਆਪਕੀ ਖਿਦਮਤ ਮੇਂ ਇੱਕ ਗਾਣਾ, ਔਰ ਫਿਰ ਵਾਪਸ ਆਤੇ ਹੈ ਪ੍ਰੋਗਰਾਮ ਮੇਂ ਬਿਸਮਿਲਾ ਕਰਾਂ, ਜਹਾਂ ਹਮਾਰੇ ਪਾਸ ਬਾਬਾ ਫੂਕਾ ਸਾਹਿਬ ਬੈਠੇ ਹੈ, ਔਰ ਇੱਕ ਨਿਆ ਪ੍ਰੋਗਰਾਮ ਸ਼ੁਰੂ ਹੋਣੇ ਜਾ ਰਿਹਾ ਹੈ, ਜਿਸ ਕਾ ਨਾਮ ਹੈ ਬਾਬੇ ਫੂਕੇ ਦੀਆਂ ਫੂਕਾਂ। ਔਰ ਆਪ ਨੇ ਹੁਣ ਫੂਕ ਮਾਰੀ ਜੇ? ਮੈਂ ਕਿਹਾ ਸਾਹ ਲਈ ਗਈ।
0: ਨਹੀਂ ਨਹੀਂ, ਫੂਕ ਫੂਕ ਫੂਕ।
1: ਅੱਛਾ,
0: ਨਾਲੋ ਨਾਲ ਚਲਦੀ ਹੈ ਨਾ
1: ਜੀ। ਬਾਬਾ ਜੀ, ਮੈਨੂੰ ਡਰ ਹੈ ਕਿ ਬਾਬਾ ਜੀ ਜਲਾਲ ਮੇਂ ਨਾ ਆ ਜਾਏ ਕਹੀਂ ਇਹ ਗਾਣਾ ਸੁਣ ਕੇ, ਲੇਕਿਨ ਆਈਏ ਗਾਣਾ ਸੁਣਤੇ ਹੈ।
2: आप और हम वतन एक संग, नए रंग नई उमंग। हमारा टेलीफोन नंबर है 33-21-29-84, ईमेल radio@hamvatan.com। हमारी वेबसाइट है